ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਹਰਜੀਤ ਕੌਰ ਹਾਜ਼ਰ ਹੈ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ। ਕੀ ਹਾਲ ਚਾਲ ਹਨ ਤੁਹਾਡੇ? ਤੁਸਾਂ ਸਾਰੇ ਠੀਕ ਠਾਕ ਹੋ ਸੋ ਨਾ? ਤੇ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਗਿਣ ਕੇ ਆਈ ਹਾਂ ਸੌਮਿਆ ਦੂਆ ਦੀ ਇੱਕ ਲੋਕ ਕਹਾਣੀ ਕਬੀਲੀ ਤੇ ਵਨ ਸਵੰਨੇ ਸਰਾਇਕੀ ਗੀਤ। ਪ੍ਰੋਗਰਾਮ ਦੀ ਸ਼ੁਰੂਆਤ

0: ਕਹਿੰਦੇ ਹਾਂ ਸੌਮਿਆ ਦੂਆ ਦੀ ਕਹਾਣੀ ਨਾਲ। ਕਹਾਣੀ ਦਾ ਨਾਮ ਹੈ ਕਬੀਲੀ।
1: ਇੱਕ ਡਿਹਾਰੇ ਨੰਦੂ ਦਾ ਹਾਂ ਥੀਆ ਸ਼ਿਵ ਮੰਦਿਰ ਵਿੱਚ ਮੱਥਾ ਟੇਕਣ ਦਾ। ਨੰਦੂ ਸੋਚਣ ਲੱਗਾ ਕੱਲੇ ਕਿੱਥਾਂ ਵੇਸਾਂ, ਗੁਬਲੀ ਪੌੜੀਆਂ ਕਿਵੇਂ ਚੜ੍ਹਸੀ। ਗੁਬਲੀ ਨੰਦੂ ਦੀ ਤ੍ਰੀਮਤ ਹੈ। ਗੁਬਲੀ ਬਹੁ ਠੁੱਲੀ ਹੈ ਨਾ ਵਾਂਗੂ। ਵਧ ਵੀ ਨੰਦੂ ਸੋਚਿਆ ਕੋਸ਼ਿਸ਼ ਕਰੇ ਸਾਂ, ਪਿਆਰ ਨਾਲ ਅਖੇ ਸਾਂ ਤਾਂ ਮਨ ਵੇਸੀ। ਨੰਦੂ: ਓ ਗੁਬਲੀ, ਗੁਬਲੀ ਲਵ ਯੂ ਡੀਅਰ ਹੈ ਜੀ। ਗੁਬਲੀ ਹਿਕਦਮ ਆਖਿਆ, ਲਵ ਯੂ ਡੀਅਰ, ਅੱਜ ਕੀ ਥੀ ਗਿਆ, ਕੀ ਆਖਣਾ ਚਾਹੁੰਦੇ ਹੋ, ਲਵ ਯੂ ਡੀਅਰ ਅਖੇਂਦੇ ਪਏ ਹੋ। ਨੰਦੂ: ਕੁਝ ਵੀ ਕਹਿਨੀ, ਦਿਲ ਕਰੇਂਦਾ ਪਿਆ ਹੈ, ਛੱਡ ਤੂੰ ਮਨਸੀ ਕਹਿਨੀ। ਗੁਬਲੀ: ਆਖੋ ਮਨ ਵੇਸਾਂ, ਤੁਸਾਂ ਕੁ ਡਰ ਲੱਗਦਾ ਪਿਆ ਹੈ। ਉਹ ਜ਼ੋਰ ਦੀ ਹੱਸੀ। ਗੁਬਲੀ ਦਵਰੀ ਸੋਟੇ ਨਾਲ ਮਿਰਚੀ ਕੁਟੇਂਦੀ ਪਈ ਹੈ। ਨੰਦੂ: ਹਾਂ ਡਰ ਤਾਂ ਲੱਗਦਾ ਹੀ ਹੈ, ਤੂੰ ਠੁੱਲੀ ਹੈ, ਮੈਂ ਕੱਖ ਜੀਆਂ। ਗੁਬਲੀ ਹੱਥੇ ਸੋਟਾ ਚਾ ਕੇ: ਆਖੋ ਕਿਹੜੀ ਗੱਲ ਹੈ, ਜਿਹੜਾ ਅੱਖ ਨਹੀਂ ਸਕਦੇ ਤੁਸੀਂ ਵੀ ਨਾ। ਨੰਦੂ: ਕੰਮ ਤਾਂ ਛੋੜ ਤਾਂ ਡਿਸੇ ਸਾਂ, ਸੋਟਾ ਥੱਲੇ ਤਾਂ ਰੱਖ। ਗੁਬਲੀ: ਆਖੋ ਕੰਮ ਨਾ ਕਰਾਂ, ਇਹ ਕਿਹੜੀ ਗੱਲ ਥਈ। ਸੋਟਾ ਹੁਣ ਵੀ ਗੁਬਲੀ ਦੇ ਹੱਥ ਵਿੱਚ ਹੈ। ਨੰਦੂ: ਅਖੇਂਦਾ ਪਿਆ ਹਾਂ, ਕੰਮ ਨਾ ਕਰ, ਰੁਕ ਵੰਸ਼, ਤੂੰ ਤਾਂ ਸੁਣਦੀ ਕਹਿਨੀ। ਗੁਬਲੀ: ਕਿੱਥਾਂ ਕਰੇਂਦੀ ਪਈ ਹਾਂ, ਛੋੜ ਤਾਂ ਦਿੱਤਾ ਹੈ। ਨੰਦੂ: ਸੋਟਾ ਤਾਂ ਥੱਲੇ ਰੱਖਿਆ ਕਹਿਨੀ, ਗੱਲਾਂ ਕਰੇਂਦੀ ਹੈ, ਤੂੰ ਮਿਰਚਾਂ ਕੁਟੇਂਦੀ ਪਈ ਹੈ, ਸਮਝ ਆਉਂਦਾ ਹੈ ਕੁਝ, ਇਹ ਸੋਟਾ ਚਾ ਕੇ ਡੇ ਮਰੇ ਸੀ ਤਾਂ। ਗੁਬਲੀ ਗੁੱਸੇ ਵਿੱਚ: ਰੱਖ ਦਿੱਤਾ, ਖੁਸ਼ ਥੀ ਵੰਜੋ, ਦਿਸੋ ਹੁਣ ਕੀ ਅਖੇਂਦੇ ਪਏ ਹੋ, ਮੇਕੂ ਡੇਰ ਥੀਂਦੀ ਪਈ ਹੈ। ਨੰਦੂ: ਸੁਣ ਸੁਣਨਾ, ਉਹ ਪਹਾੜੀ ਵਾਲਿਆ ਮੰਦਿਰ ਏ, ਉੱਥੇ ਵੰਜਣਾ ਹੈ, ਸੁਪਣਾ ਆਇਆ ਹਾਈ, ਹਾਂ ਕੇ ਰਹਿੰਦਾ ਪੀਏ ਹੈ ਵੰਜਾਂ, ਤੇਕੂ ਵੀ ਗਿਨ ਵੰਜਾਂ ਨਾਲ। ਗੁਬਲੀ ਗੁੱਸੇ ਨਾਲ: ਕਮਲੇ ਥੀ ਗਏ ਹੋ, ਮੇਕੂ ਵੀ ਕਮਲੀ ਸਮਝਿਆ ਹੈ, ਮੇਰਾ ਜਿਸਮ ਨਹੀਂ ਡਿਸਦਾ, ਮੈਂ 500 ਪੌੜੀਆਂ ਚੜ੍ਹ ਸਕਦੀ ਹਾਂ। ਲਵ ਯੂ ਡੀਅਰ ਅਖੇਂਦੇ ਹੋ, ਹੁਣ ਸਮਝੀ, ਤੁਸਾਂ ਚਾਹੁੰਦੇ ਹੋ ਹਾਰਟ ਅਟੈਕ ਥੀ ਵੇ, ਪੌੜੀਆਂ ਤੋਂ ਡਿੱਗ ਪੋ ਸੀ, ਮਰ ਵੇ ਸੀ, ਮੈਂ ਮਰ ਵੇ ਸਾਂ, ਦੂਜੀ ਗਿਣਾ ਸੋ, ਠੁੱਲੀ ਆ ਇਸ ਵਾਸਤੇ, ਵਾਹ ਜੀ ਵਾਹ। ਨੰਦੂ: ਨਾ ਗੁਬਲੀ ਨਾ, ਤੂੰ ਤਾਂ ਮੇਰੀ ਜਾਨ ਹੈ, ਤੂੰ ਤਾਂ ਮੇਰੀ ਮਾਣ ਹੈ, ਹੁਣ ਚੁੱਪ ਥੀ ਵੰਜ, ਮੇਰਾ ਇਵੇਂ ਕੋਈ ਮਦਬਲ ਕਹਿਨੀ। ਗੁਬਲੀ: ਚੁੱਪ ਥੀ ਵੰਜੋ, ਨੈਣ ਮਟੱਕਾ ਕਰਨ ਦਾ ਹਾਂ ਥੀਂਦਾ ਪਿਆ ਹੈ, ਵੰਜੋ ਕਰ ਗਿਨੋ। ਨੰਦੂ: ਨਾ ਨਾ, ਤੇਰੇ ਸਿਵਾ ਮੇਰਾ ਕੇਰ ਵੀ ਕਹਿਨੀ, ਜਿਹੜਾ ਤੂੰ ਮੇਰੀ ਸੇਵਾ ਕੀਤੀ ਏ ਹੋਰ ਕੌਣ ਕਰੇ ਸੀ। ਮਿੱਠੀ ਰਾਣੀ: ਦੇਖ ਮੰਦਿਰ ਵੇਸੂ, ਮੇਕੂ ਤੇਰੇ ਨਾਲ ਵੰਜਣਾ ਹੈ, ਤ੍ਰਿਮਤ ਨਾਲ ਹੋਣਾ ਚਾਹੀਦਾ ਹੈ, ਨਾਲ ਨਾਲ ਟੁਰਸਾਂ ਤੇਰੇ, ਪੌੜੀਆਂ ਵੀ ਨਾਲ ਨਾਲ ਚੜ੍ਹਸਾਂ, ਬਾ ਬਾ ਕੇ ਆਰਾਮ ਨਾਲ ਵੇਸੂ, ਵੇਲੇ ਸਵੇਲੇ ਨਿਕਲਸੂ, ਸ਼ਾਮੀ ਆਵੇਸੂ। ਗੁਬਲੀ: ਬਾਲਕਾਂ ਦਾ ਕੀ ਥੀ ਸੀ। ਨੰਦੂ: ਦੋਨੋ ਘਰ ਹੋ ਸਣ, ਜੰਦਰਾ ਲਾ ਕੇ ਵੰਜੇ ਸੂ, ਅੰਦਰ ਖੇਡਦੇ ਰਹਾ ਸਨ, ਸਵੇਲੇ ਦੋਨੋ ਧਾ ਕੇ ਤਿਆਰ ਥੀਏ, ਜੰਦਰਾ ਲਾ ਕੇ ਹੌਲੇ ਹੌਲੇ ਟੁਰਦੇ ਟੁਰਦੇ, ਕਦੀ ਬਾਹ ਕੇ ਕਦੀ ਟੁਰ ਕੇ ਸਫ਼ਰ ਤੈਅ ਕੀਤਾ, ਰਸਤੇ ਵਿੱਚ ਜੰਗਲ ਪਿਆ, ਗੁਬਲੀ ਥੱਕ ਕੇ ਵਤਵਾ ਗਈ। ਨੰਦੂ: ਕੀ ਥੀ ਗਿਆ, ਸੁਣ ਇੱਥੇ ਬਾਹਵਨ ਪਾਣੀ ਪੀ ਗਿਨ, ਪਰਾਠੇ ਖਾ ਗਿਨ, ਤ੍ਰੇ ਲੱਗੀ ਹੋ ਸੀ ਪਾਣੀ ਪੀ ਗਿਨ। ਗੁਬਲੀ: ਤ੍ਰੇ ਤਾਂ ਲੱਗੀ ਹੈ, ਪਾਣੀ ਡੇ ਵੋਚਾ, ਟੁਰ ਟੁਰ ਕੇ ਹਾਂ ਲੁੜਦਾ ਵੇਂਦਾ ਹੈ, ਧੁੱਪ ਵੀ ਤੇਜ਼ ਥੀਂਦੀ ਪਈ ਹੈ। ਦੋਨੋਂ ਹੌਲੇ ਹੌਲੇ ਟੁਰਦੇ ਰਹੇ, ਦੁਪਾਰੀ ਥੀ ਗਈ ਹੈ, ਗੁਬਲੀ ਕੂੰ ਧੁੱਪ ਬਹੁ ਤੇਜ਼ ਲੱਗਣ ਲੱਗੀ, ਪਸੀਨਾ ਵੀ ਆਂਦਾ ਪਿਆ ਹੈ, ਸੁਨਸਾਨ ਜੰਗਲ ਗੁਬਲੀ ਦੀ ਪਾਜੇਵਾਂ ਛਮ ਛਮ ਛਮ ਕਰੇਂਦੀ ਪਈ ਹਨ। ਗੁਬਲੀ: ਬਹੁ ਤੇਜ਼ ਧੁੱਪੇ, ਮੈਂ ਟੁਰ ਕਹਿ ਨਹੀਂ ਸਕਦੀ, ਤੁਸਾਂ ਜ਼ਿਦ ਕਰੇਂਦੇ ਹੋ, ਕੀ ਕਰਾਂ। ਨੰਦੂ: ਮੇਰੀ ਗੁਬਲੀ ਸਰ ਤੇ ਚੁੰਨੀ ਕਰ ਗਿਨ, ਉਡੇਕ ਬਹੁ ਵੱਡਾ ਬਰਗਦ ਦਾ ਦਰਖਤ ਆਂਦਾ ਪਿਆ ਹੈ, ਉਥਾਂ ਬਾਹ ਕੇ ਰੋਟੀ ਖਾਂਸੂ। ਤੁਰਦੇ ਤੁਰਦੇ ਔਰ ਬਰਗਦ ਦਾ ਦਰਖਤ ਵੀ ਬਹੁ ਦੂਰ ਆਈ, ਬਹੁ ਪੁਰਾਣਾ ਦਰਖਤ ਆਈ, ਹਜ਼ਾਰਾਂ ਜੜਾਂ। ਗੁਬਲੀ: ਇੰਨਾ ਵੱਡਾ ਦਰਖਤ ਪਹਿਲੀ ਵਾਰ ਦੇਖਿਆ ਹੈ, ਦਰਖਤ ਦੇ ਤਲੇ ਬਾਹ ਕੇ ਛਾਂ ਵਿੱਚ ਠੰਡੀ ਠੰਡੀ ਹਵਾ ਖਾਤੀ। ਨੰਦੂ ਵੀ: ਇੰਨਾ ਵੱਡਾ ਦਰਖਤ ਦੇਖ ਕੇ ਘੁੰਮਦਾ ਰਿਹਾ। ਗੁਬਲੀ: ਬਾਹ ਵੰਜੋ, ਘੁੰਮਦੇ ਰਾਸੋ, ਘਿਓ ਪਾਤੇ ਪਰਾਠੇ ਤਾਂ ਚਾਰ ਕੱਟ ਘਿਨੋ, ਪਾਣੀ ਵੀ ਡੇ ਵੋਚਾ। ਨੰਦੂ: ਓ ਭਗਵਾਨ, ਘਿਨ ਵੱਠ, ਤ੍ਰੇ ਲੱਗੀ ਆ ਪਾਣੀ ਪੀ ਘਿਨ। ਗੁਬਲੀ: ਤੁਸਾਂ ਵੀ ਘਿਨ ਛੋੜੋ, ਘਿਓ ਪਾਤੇ ਪਰਾਠੇ ਨਰਮ ਹਿਨ। ਨੰਦੂ: ਤੂੰ ਖਾ ਘਿਨ, ਹੁੜੇ ਖਾਸਾ। ਨੰਦੂ ਘੁੰਮਦਾ ਪਿਆ ਹੈ, ਦਰਖਤ ਕੂੰ ਇੱਕ ਚਿੱਟਾ ਮਕੌੜਾ ਨੰਦੂ ਦੇ ਮੋਢੇ ਤੇ

ਢਹਿ ਕੇ ਬਾ ਗਿਆ। ਕੁਝ ਦੇਰ ਵਿੱਚ ਨੰਦੂ ਕੂ ਲੱਗਿਆ, ਮੇਕੂ ਆਵਾਜ਼ ਕੇ ਡੇਂਦਾ ਪਿਆ ਹੈ, ਕੌਣ ਹੋ ਸੀ? ਇੱਥਾਂ ਉੱਥਾਂ ਦੇਖਿਆ, ਡਿਸਦਾ ਕੋਈ ਵੀ ਕਹਿ ਨਹੀਂ, ਆਵਾਜ਼ਾਂ ਆਉਂਦੀ ਰਹੀ। ਮਕੌੜਾ ਮੋਢੇ ਤੇ ਹਾਈ, ਦਿਸਦਾ ਕਿਵੇਂ? ਮਕੌੜਾ ਹੌਲੇ ਹੌਲੇ ਗਿੱਚੀ ਤੇ ਆ ਗਿਆ। ਤਾਂ ਵੀ ਨੰਦੂ ਕੋ ਕੈਨੀ ਪਤਾ ਚੱਲਿਆ, ਆਵਾਜ਼ ਕਿੱਥੋਂ ਆਉਂਦੀ ਪਈ ਏ, ਕੇਰ ਬੁਲਾਇੰਦਾ ਪਿਆ ਹੈ। ਚਿੱਟੇ ਮਕੌੜਿਆਂ ਕੋ ਬਹੁ ਗੁੱਸਾ ਆ ਗਿਆ। ਸੋਚਣ ਲਗਾ, ਇਹ ਕਿਹੜਾ ਇਨਸਾਨ ਹੈ ਜਿਹੜਾ ਮੇਰੀ ਗੱਲ ਦਾ ਜਵਾਬ ਵੀ ਨਹੀਂ ਦੇਂਦਾ। ਉਹ ਟੁਰ ਕੇ ਨੰਦੂ ਦੇ ਕੰਧੇ ਉੱਤੇ ਬਾ ਗਿਆ, ਉੱਥੋਂ ਆਵਾਜ਼ਾਂ ਦਿੱਤੀ, ਵੱਧ ਪੁੱਛਿਆ, ਕੌਣ ਹੋ, ਕੌਣ ਹੋ? ਹੁਣ ਨੰਦੂ ਕੋ ਲੱਗਿਆ ਉੱਤੇ ਟੁਰਦਾ ਪਿਆ ਹੈ। ਉਹ ਹੱਥ ਨਾਲ ਝਟਕਿਆ ਤਾਂ ਮਕੌੜਾ ਹੱਥ ਦੇ ਵਿੱਚ ਆ ਗਿਆ। ਚਿੱਟਾ ਮਕੌੜਾ ਜ਼ੋਰ ਨਾਲ ਅਖੇਂਦਾ ਹੈ, ਸੁਣਦੇ ਕਹਿ ਨਹੀਂ, ਬੁਲੇਂਦਾ ਪਿਆ ਹਾਂ, ਪੁੱਛਦਾ ਪਿਆ ਹਾਂ, ਕੌਣ ਹੋ, ਕੌਣ ਹੋ, ਸਮਝ ਨਹੀਂ ਆਉਂਦਾ। ਨੰਦੂ ਘਬਰਾ ਗਿਆ, ਇਹ ਕੀ ਮਕੌੜਾ ਇਨਸਾਨ ਵਾਂਗਾ ਬੁਲੇਂਦਾ ਪਿਆ ਹੈ? ਉਹ ਡਰ ਗਿਆ, ਹ ਹ ਹ ਕੇ ਬੋਲਿਆ, ਨਾ ਨਾ, ਅਸਾਂ ਤਾਂ ਮੰਦਿਰ ਵੰਜਣਾ ਹੈ, ਇੱਥੇ ਠੰਡੀ ਛਾਂ ਡੇਕ ਕੇ ਬਾਗੇ, ਅਸਾਂ ਕੁਝ ਵੀ ਕਹਿ ਨਹੀਂ ਕੀਤਾ। ਚਿੱਟਾ ਮਕੌੜਾ, ਕੱਲੇ ਹੋ? ਨੰਦੂ, ਨਾ ਨਾ, ਨਾਲ ਗੁਬਲੀ ਹੈ। ਚਿੱਟਾ ਮਕੌੜਾ, ਇਹ ਗੁਬਲੀ ਕੌਣ ਹੈ? ਨੰਦੂ, ਮੇਰੀ ਤ੍ਰਿਮਤ, ਮੇਰੀ ਜਾਨ ਹੈ, ਮੇਰਾ ਮਾਣ ਹੈ। ਨੰਦੂ ਹੈਰਾਨ ਪਰੇਸ਼ਾਨ ਥੀ ਕੇ ਜਵਾਬ ਦੇਂਦਾ ਪਿਆ ਹੈ। ਚਿੱਟਾ ਮਕੌੜਾ, ਇਹ ਸਾਰਾ ਇਲਾਕਾ ਸਾਡਾ ਹੈ, ਇੱਥਾਂ ਬਾਵਣਾ ਨਹੀਂ ਚਾਹੀਦਾ। ਹੁਣ ਤੁਸਾਂ ਗੁਬਲੀ ਦੇ ਨਾਲ ਸਾਡੇ ਜੰਗਲ ਦੀ ਰਾਜਾ ਕਬੀਲੀ ਨਾਲ ਮਿਲਣਾ ਪੋ ਸੀ, ਉਹ ਜਿਹੜਾ ਕੁਝ ਅਖੇ ਸੀ ਉਹ ਕਰਨਾ ਪੋ ਸੀ। ਨੰਦੂ ਬਹੁ ਡਰ ਗਿਆ, ਪਸੀਣੇ ਪਸੀਣੇ ਥੀ ਗਿਆ। ਉਹ ਸੋਚਿਆ, ਬੇਬੇ ਤਾਂ ਬਾਊ ਜੀ ਅਖੇਂਦੇ ਹਾਮ, ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ, ਉਹ ਵੱਡਾ ਤੇਜ਼ ਹੁੰਦਾ ਹੈ, ਇਹ ਕਬੀਲੀ ਰਾਜਾ ਕੌਣ ਹੈ? ਸ਼ੇਰ ਕੋ ਵੀ ਵੱਡਾ ਜਾਨਵਰ ਹੁਣ ਕੀ ਥੀ ਸੀ, ਮੇਰੀ ਗੁਬਲੀ ਕੋ ਵੀ ਠੁੱਲਾ। ਗੁਬਲੀ, ਅਜੀ ਸੁਣਦੇ ਹੋ, ਕਿੱਥੇ ਗਏ? ਜਿੱਥਾਂ ਵੰਜੋ ਉਥਾਂ ਤੁਸਾਂ ਗੁੰਮ ਜਾਂਦੇ ਹੋ। ਪਰੇਸ਼ਾਨ ਥੀ ਗਈ ਹਾਂ, ਮੈਂ ਨਾ ਹੋਵਾਂ ਤਾਂ ਕੀ ਥੀ ਸੀ ਇਹਨਾਂ ਦਾ? ਉਹ ਲੱਭਦੇ ਲੱਭਦੇ ਨੰਦੂ ਦੇ ਕੋਲ ਆ ਗਈ। ਨੰਦੂ ਮੂੰਹ ਤੇ ਉਂਗਲੀ ਰੱਖ ਕੇ ਚੁੱਪ ਰਾਵਣ ਦਾ ਇਸ਼ਾਰਾ ਕੀਤਾ। ਗੁਬਲੀ ਤਾਂ ਸਮਝੀ ਕਹਿਣੀ ਇਸ਼ਾਰਾ। ਨੰਦੂ ਦੇ ਹੱਥ ਤੇ ਚਿੱਟਾ ਮਕੌੜਾ ਆਸਣ ਜਮਾਇਆ ਹੋਇਆ ਹਾਈ, ਹੱਥ ਕੰਬਦੇ ਪਏ ਸਨ। ਮਕੌੜਾ ਆਖਿਆ, ਮੈਂ ਢਾਹ ਵੇ ਸਾਂ, ਕਮਣਾ ਬਣ ਕਰਦੇ। ਨੰਦੂ ਮਕੌੜੇ ਕੋ ਆਖਿਆ, ਚੁੱਪ ਥੀ ਵੰਜ, ਗੁਬਲੀ ਤੇਰੀ ਗੱਲ ਸੁਣੀ ਤਾਂ ਉਂਗਲੀ ਰੱਖ ਕੇ ਤੇਰਾ ਪਾਪੜ ਬਣਾ ਡੇ ਸੀ। ਚਿੱਟਾ ਮਕੌੜਾ, ਚੁੱਪ ਥੀ ਵੰਜ, ਕੱਖ ਜੀਆਂ, ਆਪਣੇ ਕੋ ਸਾਂਭ ਕੇ ਰੱਖ, ਮੈਂ ਕੋ ਇੱਥੇ ਕੇਰ ਵੀ ਕੁਝ ਵੀ ਨਹੀਂ ਕਰ ਸਕਦਾ। ਸਾਡੀ ਫੌਜ ਡਿੱਥੀ ਏ ਕੱਪ ਕੇ ਖਾਵੇ ਸੀ, ਹੁਣੇ ਸਰਦਾਰ ਮਿਲ ਸੀ ਤਾਂ ਤੇ ਕੋ ਸਾਡੀ ਤਾਕਤ ਦਾ ਪਤਾ ਚੱਲ ਸੀ। ਟੁਰੂ ਹੁਣ ਸਰਦਾਰ ਜੋ ਵੀ ਕਰੇ ਸੀ। ਨੰਦੂ ਹਿਕ ਗੱਲ ਡਿਸੋ, ਤੁਸਾਂ ਚਿੱਟੇ ਮਕੌੜੇ ਹੋ, ਤੁਸਾਂ ਇਨਸਾਨਾਂ ਵਾਂਗੂ ਕਿਵੇਂ ਬੁਲੇਂਦੇ ਹੋ? ਮਕੌੜਾ, ਚੁੱਪ ਥੀ ਵੰਜ, ਸ਼ਾਣਾ ਨਾ ਬਣ, ਨਾਲ ਨਾਲ ਟੁਣ, ਹੂੰ ਤੇਰੀ ਗੁਬਲੀ ਹੈ ਨਾ, ਹੂੰ ਕੁ ਵੀ ਆਖ। ਨੰਦੂ, ਗੁਬਲੀ ਸੁਣ, ਮਕੌੜੇ ਦੀ ਫੌਜ ਵਿੱਚ ਫਸ ਚੁੱਕੇ ਆ, ਹੁਣ ਤੂੰ ਵੀ ਨਾਲ ਨਾਲ ਟੁਰ। ਗੁਬਲੀ, ਉਹ ਸਮਝੀ ਕਹਿਣੀ, ਕੀ ਅਖੇਂਦੇ ਪਏ ਹੋ, ਕਮਲੀ ਕਮਲੀ ਗੱਲਾਂ ਕਰੇਂਦੇ ਪਏ ਹੋ? ਨੰਦੂ, ਚੁੱਪ ਥੀ ਵੰਜ, ਭਗਵਾਨ ਨਾਲ ਨਾਲ ਟੁਰ। ਸਾੜੇ ਨਾਲ ਨਾਲ ਵੰਜਣ ਲੱਗੇ, ਪਿੱਛੋਂ ਮਕੌੜਿਆਂ ਦੀ ਫੌਜ, ਦਰਖ ਦੇ ਕੋਲ ਪਹਾੜੀ, ਸੋਹਣਾ ਜਿਹਾ ਝਰਨਾ, ਸੋਹਣੀ ਸੋਹਣੀ ਪੱਖੀਆਂ ਦੀ ਆਵਾਜ਼ਾਂ, ਸਾਰਿਆ ਕੁਝ ਸੋਹਣਾ ਸੋਹਣਾ। ਇਨਸਾਨ ਦੀ ਬੂ ਜੰਗਲ ਵਿੱਚ ਆਉਂਦੇ ਹੀ ਸਾਰੇ ਇੱਕ ਪਾਸੇ ਥੀ ਗਏ, ਪੰਖੀ ਤਾਂ ਮਵੇਸ਼ੀ। ਚਿੱਟਾ ਮਕੌੜਾ, ਸੁਣੋ, ਹੁਣ ਗੁਫਾ ਵਿੱਚ ਵੰਜਣਾ ਹੈ। ਨੰਦੂ, ਸੁਣੋ ਜੀ, ਘਬਰਾ ਕੇ ਆਖਣ ਲੱਗਾ, ਸਾਕੂ ਗਲਤੀ ਥੀ ਗਈ, ਅਸਾਂ ਹੁਣ ਇੱਥਾਂ ਨਾ ਆਸੂ। ਨੰਦੂ ਕੋ ਲੱਗਦਾ ਪਿਆ ਹਾਈ, ਜੰਗਲ ਦਾ ਰਾਜਾ ਸ਼ੇਰ ਹੁੰਦਾ ਹੈ, ਇਹ ਸਰਦਾਰ ਹੋਰ ਵੱਡੀ ਜਾਨਵਰ ਹੋ ਸੀ, ਹੁਣ ਅਸਾਂ ਬਚਣਾ ਕਹਿਣੀ, ਸਾਡੇ ਗੋਸ਼ ਕੋ ਚਟ ਚਟ ਕੇ ਸਾਰੇ ਪਾਰਟੀ ਮਣਾ ਸਨ। ਨੰਦੂ ਗੁਬਲੀ ਦਾ ਹੱਥ ਫੜ ਕੇ ਰੋਵਣ ਲੱਗਾ। ਗੁਬਲੀ, ਕਿੱਥੇ ਵੇਂਦੇ ਪਏ ਹੋ, ਇਹ ਮੰਦਿਰ ਦੀ ਪਹਾੜੀ ਕਿ ਨਹੀਂ? ਨੰਦੂ, ਗੁਬਲੀ ਸੱਚੀ ਅਖੇਂਦਾ ਪਿਆ ਹਾਂ, ਅੱਜ ਜਾਣ ਬਚ ਵੇਸੀ ਤਾਂ ਜੰਗਲ ਵਿੱਚ ਕਦਈ ਨਾ ਆਸਾਂ। ਬੇਬੇ ਦੀ ਕਸਮ ਖਾਂਦਾ ਹਾਂ, ਮੇਕੂ ਪਤਾ ਹੁੰਦਾ ਇਹ ਥੀਵਣਾ ਹੈ ਤਾਂ

0: ਤੇਕੂ ਇੱਥੇ ਕਦੀ ਵੀ ਨਾ ਲਾਂਦਾ। ਤੂੰ ਤੇ ਮੇਰੀ ਜਾਨ ਹੈ, ਮੇਰਾ ਮਾਣ ਹੈ। ਦੋਨੋਂ ਗੁਫਾ ਵਿੱਚ ਗਈਏ, ਸੋਹਣੇ ਸੋਹਣੇ ਨਜ਼ਾਰੇ। ਹਾਂ ਕੰਮ ਦਾ ਵੇਂਦਾ ਹਾਈ, ਮਰਨ ਦਾ ਖਿਆਲ ਆਉਂਦੇ ਹੀ ਪਸੀਣਾ ਆ ਗਿਆ। ਕੁਝ ਵੀ ਸਮਝ ਕੇਣੀ ਆਉਂਦਾ ਪਿਆ ਹਾਈ। ਗੁਫਾ ਬਹੁ ਲੰਬੀ ਹਾਈ, ਗੁਬਲੀ ਥੱਕ ਕੇ ਤਰੁੱਟ ਗਈ। ਤਰੇ ਲੱਗੀ ਪਈ ਹਾਈ, ਬਾਵਣ ਦੀ ਜਗ੍ਹਾ ਕਹਿਣੀ। ਪਿੱਛੋਂ ਮਕੌੜਿਆਂ ਦੀ ਫੌਜ, ਚਿੱਟਾ ਮਕੌੜਾ। ਸੁਣੋ, ਇੱਥੇ ਬਾਂਹ ਵਜੋਂ ਸਰਦਾਰ ਜਿਹੜੇ ਵੇਲੇ ਆ ਸੀ ਤਾਂ ਅਸਾਂ ਖਬਰ ਡੇ ਸੁਚਾ, ਅਸਾਂ ਕੁਝ ਖਾ ਕੇ ਆਉਂਦੇ ਹਾਂ। ਗੁਬਲੀ, ਸੁਣੋ ਇਹ ਕੀ ਥੀਂਦਾ ਪਿਆ ਹੈ? ਮੰਦਿਰ ਕਹਿਣੀ। ਨੰਦੂ ਆਖਿਆ, ਅਸਾਂ ਜੰਗਲ ਵਿੱਚ ਫਸ ਚੁੱਕੇ ਹਾਂ। ਇੱਕ ਸਰਦਾਰ ਹੈ ਕਬੀਲੀ, ਉਹ ਮਕੌਣਿਆਂ ਦੀ ਫੌਜ ਆਈ, ਉਹਨਾਂ ਦੀ ਜੰਗਲ ਦੀ ਸਰਦਾਰ। ਜੰਗਲ ਦਾ ਸਰਦਾਰ ਤੇ ਸ਼ੇਰ ਹੁੰਦਾ ਹੈ ਬੇਬੇ ਭਾਬੀ, ਲਾਲਾ ਭਾਬੀ ਅਖੇਂਦੇ ਹਨ। ਇੱਥਾਂ ਕਬੀਲੀ ਸਰਦਾਰ ਹੈ, ਸ਼ੇਰ ਕੋ ਵੀ ਵੱਡਾ ਜਾਨਵਰ। ਹੁਣ ਤੂੰ ਤਾਂ ਮੈਂ ਮਰ ਵੇਸੂ, ਬਚਣਾ ਕਹਿਣੀ। ਸਾਡੀ ਹੁਣ ਅਖੀਰੀ ਮੁਲਾਕਾਤ ਹੈ, ਬਾਲਕਾਂ ਦਾ ਕੀ ਥੀ ਸੀ ਕੁਛ ਸਮਝ ਕਹਿਣੀ ਆਂਦਾ ਪਿਆ। ਗੁਬਲੀ ਦਹਾਣਾ ਮਾਰ ਮਾਰ ਕੇ ਰੋਵਣ ਲੱਗੀ। ਕੁਝ ਦੇਰ ਬਾਅਦ ਢੋਲ ਨਗਾੜਿਆਂ ਦੀ ਆਵਾਜ਼ ਆਵਣ ਲੱਗੀ। ਛੋਟੀ ਵੱਡੀ ਚੀਟੀਆਂ ਮਕੌਣਿਆਂ ਦੀ ਝੁੰਡ, ਜੰਗਲ ਦੇ ਸਾਰੇ ਜਾਨਵਰ, ਸ਼ੇਰ, ਇੱਕ ਹਾਥੀ ਬਹੁ ਸੋਹਣਾ ਸਜਿਆ ਹੋਇਆ, ਉਹ ਸਭ ਦੇ ਵਿੱਚ ਟੁਰਦਾ ਪਿਆ ਹੈ। ਨੰਦੂ ਗੁਬਲੀ ਨਜ਼ਾਰਾ ਡੇਖ ਕੇ ਹੈਰਾਨ ਥੀ ਗਏ। ਦੁੱਖ ਵੀ ਥੀ ਆ, ਹੁਣ ਅਸਾਂ ਨਾ ਰਾਸੂ, ਹੁਣ ਹੋਰ ਵੱਡਾ ਜਾਨਵਰ ਕਬੀਲੀ ਆ ਸੀ ਸਾਕੂ ਖਾਵੇ ਸੀ। ਵੱਤ ਸਾਰੇ ਪਾਰਟੀ ਮਨਾਵਣੀ ਹੈ, ਹੋਰ ਕੀ? ਢੋਲ ਵਜਾਵਣ ਥੀਂਦਾ ਪਿਆ ਹਾਈ, ਵਤ ਇੱਕ ਦਮ ਸ਼ਾਂਤ ਥੀ ਗਿਆ। ਵਤ ਇੱਕ ਆਵਾਜ਼ ਆਵਣ ਸ਼ੁਰੂ ਥਈ, ਤੁਸਾਂ ਦੋਨੋਂ ਸਾਡੇ ਇਲਾਕੇ ਵਿੱਚ ਕੀ ਕਰੇਂਦੇ ਪਏ ਹੋ? ਇਹ ਘੁੰਮਣ ਦੀ ਜਗ੍ਹਾ ਹੈ? ਹੁਣ ਦੇਖਿਆ ਕੇਰ ਵੀ ਡਿਸਦਾ ਕਹਿਣੀ, ਬੁਲੇਂਦਾ ਕੌਣ ਪਿਆ ਹੈ? ਦੋਨੋਂ ਡਰ ਗਏ। ਵਤ ਆਵਾਜ਼ ਆਈ, ਕਬ ਗਿਨਸਾਂ ਗਿੱਚੀ, ਹੁਣ ਤੁਸਾਂ ਦਾ ਬਚਣਾ ਮੁਸ਼ਕਿਲ ਹੈ। ਵਤ ਮਕੌੜਾ ਕੰਧ ਦੇ ਉੱਤੇ ਬਾਹ ਕੇ ਆਖਿਆ, ਇਹ ਸਾਡੀ ਕਬੀਲੀ ਸਰਦਾਰ ਦੀ ਆਵਾਜ਼ ਹੈ, ਮਾਫ਼ੀ ਮੰਗ ਗਿਨੋ। ਨੰਦੂ, ਮਾਫ਼ੀ ਮੰਗ ਗਿਣਦੇ ਹਾਂ, ਹੂ ਦਿਸਦੀ ਨਹੀਂ ਪਈ, ਕਿੱਥਾ ਹੈ? ਜੰਗਲ ਦਾ ਰਾਜਾ ਤਾਂ ਸਾਰਿਆਂ ਵਿੱਚ ਆਈ। ਚਿੱਟਾ ਮਕੌੜਾ, ਉਹ ਸਾਡੇ ਮਹਿਮਾਨ ਹਿੰਨ, ਇਹ ਸਾਡਾ ਇਲਾਕਾ ਹੈ, ਇੱਥਾਂ ਸਰਦਾਰ ਕਬੀਲੀ ਦਾ ਰਾਜ ਹੈ। ਉਹ ਥੱਲੇ ਖਲੋਤੀ ਪਈ ਹੈ, ਥੱਲੇ ਦੇਖੋ। ਤਲਵਾਰ ਗਿਨ ਕੇ ਨੰਦੂ ਗੁਬਲੀ ਥੱਲੇ ਦੇਖਿਆ, ਉੱਥਾਂ ਚਿੱਟੀ ਖਲੋਤੀ ਪਈ ਹਈ। ਨੰਦੂ, ਸੁਣੋ, ਤੁਸਾਂ ਤਾਂ ਕਬੀਲੀ ਸਰਦਾਰ ਦੇ ਕੋਲ ਗਿਣ ਕੇ ਆਵਣਾ ਹਾਈ, ਇਹ ਤਾਂ ਚੀਟੀ ਹੈ। ਚਿੱਟਾ ਮਕੌੜਾ ਜ਼ੋਰ ਨਾਲ ਹੱਸਿਆ, ਕਮਲਾ ਥੀ ਗਿਆ ਹੈ, ਕਬੀਲੀ ਦਾ ਮਤਬਲ ਕਹਿ ਨਹੀਂ ਜਾਣਦਾ, ਇਹ ਸਾਡੀ ਸਰਦਾਰ ਕਬੀਲੀ ਹੈ। ਚੀਟੀ ਕੋ ਮੁਲਤਾਨੀ ਵਿੱਚ ਕਬੀਲੀ ਆਖਦੇ ਹਨ। ਸਾਰੀ ਫੌਜ ਜ਼ੋਰ ਜ਼ੋਰ ਨਾਲ ਹੱਸਣ ਲੱਗੀ। ਨੰਦੂ ਤਾਂ ਗੁਬਲੀ ਵੀ ਹੱਸਣ ਲੱਗੇ ਜ਼ੋਰ ਜ਼ੋਰ ਨਾਲ।
1: ਕਬੀਲੀ, ਹੁਣੇ ਤੁਸਾਂ ਸੌਮਿਆ ਦੂਆ ਦੀ ਇਹ ਕਹਾਣੀ ਸੁਣਦੇ ਪਏ ਹਵੇ। ਸਰਾਇਕੀ ਭੈਣੋ ਭਰਾਵੋ, ਇਹ ਕਹਾਣੀ ਤੁਹਾਕੂ ਕਿੰਜ ਦੀ ਲੱਗੀ? ਸਾਕੂ ਲਿਖ ਕੇ ਭੇਜਣਾ, ਤੇ ਹੁਣ ਸਰਾਇਕੀਆਂ ਦੇ ਸੁਭਾ ਮੁਤਾਬਕ ਗੀਤਾਂ ਦੀ ਚਸ ਗਿਨੋ। ਤੁਹਾਕੂ ਸੁਣਵੇਂਦੇ ਹਾਂ ਇੱਕ ਬਹੁ ਵਧੀਆ ਸਰਾਇਕੀ ਗੀਤ, ਬੋਲ ਹਿੰ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ। ਗਾਵਣ ਵਾਲੀ ਹਿੰ ਸੋਫੀਆ ਮਲਿਕ।

ਗੀਤ ਤੁਸਾਂ ਮਹਿਕ ਮਲਿਕ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਇਹ ਹੈ ਤੁਹਾਡੇ ਕੀਤੇ ਸਰਾਇਕੀ ਪ੍ਰੋਗਰਾਮ। ਤੁਹਾਕੋ ਕਿੰਜ ਦਾ ਲੱਗਾ ਸਾਕੂ ਖਤ ਗਲ ਕੇ ਦੱਸੋ। ਇਸ ਦੇ ਨਾਲ ਹੀ ਸਰਾਇਕੀ ਪ੍ਰੋਗਰਾਮ ਇੱਥੇ ਖਤਮ ਥੀਂਦਾ ਹੈ। ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।